ਹੋਰ ਕਿਸੇ ਦੀ ਨਹੀਂਓ ਲੋੜ ਬਾਬੁਲਾ ਹੁਣ ਹੋਰ ਕਿਸੇ ਦੀ ਨਹੀਂਓ ਲੋੜ ਬਾਬੁਲਾ ਸਾਨੂੰ ਖੇੜਿਆਂ ਦੇ ਨਾਲ ਨਾ ਟੋਰ ਬਾਬੁਲਾ ਕਰਦੀ ਮਿੰਨਤਾਂ ਤੇ

ਮਿੰਨ ਤਤ ਕਹਿੰਦੀ ਹੱਥ ਜੋੜ ਬਾਬਲਾ ਸਾਨੂੰ ਖੇੜਿਆਂ ਦੇ ਨਾਲ ਨਾ ਟੋਰ ਬਾਬਲਾ ਕਰਦੀ ਮਿੰਨ ਤਤ ਕਹਿੰਦੀ ਹੱਥ ਜੋੜ ਬਾਬਲਾ ਸਾਨੂੰ ਖੇੜਿਆਂ ਦੇ ਨਾਲ ਨਾ ਟੋਰ ਬਾਬਲਾ ਕਰਦੀ।

0: beyond 100.
1: Excuse me. ਇਹ ਜਿਹੜਾ ਗਾਣਾ ਹੈਗਾ ਇਹ ਮੇਰੀ ਆਪਣੀ ਜ਼ਬਾਨ ਚ ਤੁਹਾਨੂੰ ਸਮਝ ਨਾ ਆਵੇ ਤੇ ਕੋਈ ਗੱਲ ਨਹੀਂ, ਨੋ ਪ੍ਰੋਬਲਮ।

0: ओवर ਤੁਹਾਨੂੰ ਸਮਝ ਆ ਗਿਆ ਨਹੀਂ ਨੋ ਪ੍ਰੋਬਲਮ
1: ਬੀ ਰੈਡੀ ਫੋਰ ਅ ਗ੍ਰੇਟ ਜਰਨੀ
2: ਵਿਦ ਮੈਲੋਡੀਅਸ ਕੰਪੈਨੀਅਨ